0: ਪਿਆਰ ਨਾਲ ਨਾ ਸਹੀ ਗੁੱਸੇ ਨਾਲ ਵੇਖ ਲਿਆ ਕਰ, ਪਿਆਰ ਨਾਲ ਨਾ ਸਹੀ ਗੁੱਸੇ ਨਾਲ ਵੇਖ ਲਿਆ ਕਰ, ਬਿਮਾਰਾਂ ਨੂੰ ਸ਼ਫਾ ਮਿਲ ਜਾਂਦੀ ਹੈ। ਕਿਆ ਜੀ ਬਾਤ ਹੈ, ਪਿਆਰ ਸੇ ਦੇਖਨੇ ਸੇ ਬਿਮਾਰੋਂ ਕੋ ਸ਼ਫਾ ਮਿਲ ਜਾਤੀ ਹੈ, ਐਸੀ ਇਹ ਨਜ਼ਰ ਕਾ ਅਸਰ ਹੋਤਾ ਹੈ। ਤੋ ਇਸ ਦੌਰਾਨ ਜਨਾਬ ਬਾਈਸ਼ਕੀਲ ਸਾਹਿਬ ਤਸ਼ਰੀਫ ਲਾ ਚੁੱਕੇ ਹੈ, ਔਰ ਮੈਨੇ ਕਿਹਾ ਬਾਈ ਰੁਖਸਾਰ ਸਾਹਿਬ ਜਾ ਰਹੇ ਹੈ ਕਹੀਂ, ਉਹਨੇ ਮੁਝੇ ਬਤਾਇਆ, ਲੇਕਿਨ ਸ਼ੇਰ ਕਾ ਨਾਮ ਯਾਦ ਨਹੀਂ ਰਹਾ, ਮਾਨਚੈਸਟਰ ਜਾਂ ਕਹੀਂ ਔਰ ਤੇ ਵੋ ਕਹਿ ਰਹੇ ਥੇ ਕਿ ਹਮ ਰੇਡੀਓ ਮੈਂ ਸੁਣ ਰਹੇ ਹੈਂ। ਔਰ ਉਨਮੇ ਸ਼ਾ ਉਨਕੇ ਦੋਸਤ ਸਾਥ ਹੈ, ਜਵੇਦ ਬਾਈ ਹੈ, ਹੈਦਰ ਬਾਈ ਹੈ, ਜੈਫਰ ਬਾਈ ਹੈ, ਉਨਕੇ ਨਾਮ ਯਹ ਗੀਤ ਕੀਆ ਥਾ। ਔਰ ਬਾਈ ਸ਼ਕੀਲ ਸਾਹਿਬ ਆਪਕੋ ਵੀ ਉਨ੍ਹੋਂਨੇ ਸਪੈਸ਼ਲ ਕਿਹਾ ਕਿ ਆਪਕੇ ਨਾਮ ਕਰੇਂ। ਔਰ ਜਨਾਬ ਤਸ਼ਰੀਫ ਲਾ ਚੁੱਕੇ ਹੈ, ਆਪਕੋ ਪਤਾ ਹੈ ਹਮਾਰੀ ਮਹਿਫਲ ਕੇ ਖਸ ਮਹਿਮਾਨੇ ਖਸੂਸੀ ਹੋਤੇ ਹੈ ਬਾਈ ਸ਼ਕੀਲ ਸਾਹਿਬ, ਹਰ ਰੇਡੀਓ ਪਰ ਸੁਨੇ ਜਾਣੇ ਵਾਲੀ ਆਵਾਜ਼ ਬਾਈ ਸ਼ਕੀਲ ਸਾਹਿਬ ਕੀ, ਉਹ ਤਸ਼ਰੀਫ ਲਾ ਚੁੱਕੇ ਹੈ। ਔਰ ਤਾਲੀਆਂ ਕੀ ਗੂੰਜ ਮੇਂ ਸਭਸੇ ਪਹਿਲੇ ਉਹਨੇ ਇਸਤਕਬਾਲ ਕਰਦੇ ਹੈਂ, ਖੁਸ਼ ਆਮਦੀਦ ਕਹਿਤੇ ਹੈਂ। ਜੀ ਅਸਲਾਮ ਅਲੈਕੁਮ ਵਰਹਮਤੁਲਾ ਵਬਰਕਾਤ।
1: ਕੈਸੇ
0: ਹੈ ਜੀ?
1: ਅਲਹਮਦੁਲਿਲਾ
0: ਸ਼ੁਕਰ ਅੱਲਾਹ ਕਾ।
1: ਮੇਰਾ ਖਿਆਲ ਹੈ ਇਸ ਖਿਆਲ ਵੀ ਕਿਸੇ ਨੇ ਪਿਆਰ ਸੇ ਦੇਖਾ ਨਹੀਂ, ਇਸਲਿਏ ਵੋ ਦੁਆਰ ਹੋ ਗਏ ਹੈ। ਦੇਖ ਲਿਖਾ ਤੋ ਉਨਕੋ ਵੀ ਸ਼ਾਇਦ ਸ਼ਿਫਾ ਮਿਲ ਜਾਤੇ। ਯੇ ਪਿਆਰ ਤੋ ਮੇਰਾ ਖਿਆਲ ਹੈ ਪਿਆਰ ਜੋ ਹੈ ਨਾ ਯੇ ਬਿਮਾਰੀ ਕਰਤਾ ਹੈ, ਕਿਸੀ ਕੋ ਅੱਛਾ ਤੋ ਕਰਤਾ ਨਹੀਂ।
0: ਜੀ ਜੀ ਜੀ ਜੀ, ਯੇ ਵੋ ਦਰਦ ਹੈ ਜੋ ਬੜਤਾ ਹੈ, ਇਸ ਕਾ ਯੇ ਇਸ ਕਾ ਕਹਤੇ ਹੈ ਨਾ, ਜੋ ਯੇ ਵੋ ਬਿਮਾਰੀ ਹੈ ਜਿਸ ਕੋ ਇਲਾਜ ਕਰੇ ਤੋ ਯੇ ਬੜਤੀ ਜਾਤੀ ਹੈ।
1: ਠੀਕ, ਤਮਾਮ ਸੁਣਨੇ ਵਾਲਾ ਕੋ ਮੇਰੇ ਤਰਫ ਸੇ ਅਸਲਾਮ ਅਲੈਕੁਮ।
0: ਵਾਲੇਕੁਮ ਸਲਾਮ।
1: ਚੌਧਰੀ ਰੁਖਸਾਰ ਸਾਹਿਬ ਹੈ, ਚੌਧਰੀ ਮੁਜ਼ੱਫਰ ਸਾਹਿਬ ਹੈ, ਜਹਾਂਗੀਰ ਬਾਈ ਅਗਰ ਸੁਣ ਰਿਹਾ ਤੋ, ਆਸਫ ਯਾਰ ਸਾਹਿਬ ਹੈ, ਨਵੀਦ ਬਾਈ ਹੈ, ਤਾਰਿਕ ਭੱਟ ਹੈ, ਤਾਰਿਕ ਜ਼ੁਲਫੀ ਸਾਹਿਬ ਹੈ, ਇਕਬਾਲ ਬਾਈ ਹੈ, ਹੋਰ ਵੀ ਜਿਤਨੇ ਸੁਣਨੇ ਵਾਲੇ ਹੈ, ਖਾਲਸ ਲਈ ਮੀਰ ਸਾਹਿਬ, ਅਲੀ ਬਾਈ, ਸਭ ਕੋ ਮੈਂ ਅਸਲਾਮ ਅਲੈਕੁਮ।
0: ਵਾਲੇਕੁਮ ਸਲਾਮ। ਬਾਈ ਰੁਖਸਾਰ ਸਾਹਿਬ ਨੇ ਲਿਖਾ ਹੈ, ਮੈਸੇਜ ਕੀਆ ਹੈ ਕਿ ਹਮ ਬਰਮਿੰਗਮ ਜਾ ਰਹੇ ਹੈਂ।
1: ਗਜ਼ਲ ਲਾਇਆ ਹੂੰ, ਮਸਤਰ ਆਜ਼ਮੀ ਇਨਕਾ ਨਾਮ ਹੈ ਲਿਖਣੇ ਵਾਲੇ
0: ਜੀ,
1: ਮਸਤਰ ਆਜ਼ਮੀ
0: ਜੀ। ਅੱਛਾ,
1: ਉਹ ਕਹਤੇ ਹੈ ਯਾਰ ਕੇ ਭੇਸ ਮੇ ਮਹਬੂਬ ਸਿਤਮਗਰ ਨਿਕਲਾ।
0: ਹਾਏ ਹਾਏ ਹਾਏ ਹਾਏ,
1: ਯਾਰ ਕੇ ਭੇਸ ਮੇ ਮਹਬੂਬ ਸਿਤਮਗਰ ਨਿਕਲਾ, ਫੂਲ ਹਮ ਜਿਸ ਕੋ ਸਮਝਤੇ ਥੇ ਵੋ ਪੱਥਰ ਨਿਕਲਾ,
0: ਫੂਲ ਹਮ ਜਿਸ ਕੋ ਸਮਝਤੇ ਥੇ ਵੋ ਪੱਥਰ ਨਿਕਲਾ। ਵਾਹ ਵਾਹ, ਬਹੁਤ
1: ਸ਼ੁਕਰੀਆ। ਆਜ ਕਲ ਆਂਖ ਕਾ ਦੇਖਾ ਵੀ ਗਲਤ ਹੋਤਾ ਹੈ,
0: ਆਜ ਕਲ ਆਂਖ ਕਾ ਦੇਖਾ ਵੀ ਗਲਤ ਹੋਤਾ ਹੈ,
1: ਜਿਸ ਕੋ ਸਮਝਤੇ ਥੇ ਅਪਾਹਿਜ ਵੋ ਤਵੰਗਰ ਨਿਕਲਾ।
0: ਵਾਹ ਵਾਹ ਵਾਹ ਵਾਹ, ਬਹੁਤ ਖੂਬ।
1: ਵਕਤ ਕਮਜ਼ੋਰ ਕੋ ਮੂੰਹ ਜ਼ੋਰ ਬਣਾ ਦੇਤਾ ਹੈ,
0: ਵਕਤ ਕਮਜ਼ੋਰ ਕੋ ਮੂੰਹ ਜ਼ੋਰ ਬਣਾ ਦੇਤਾ ਹੈ,
1: ਸ਼ਾਮ ਕੋ ਡੂਬਾ ਮਗਰ ਸੁਬਹ ਮੇਂ ਖਾਵਰ ਨਿਕਲਾ।
0: ਹਾਏ ਹਾਏ ਹਾਏ, ਵਾਹ ਵਾਹ।
1: ਖਾਵਰ ਸੂਰਜ ਕੋ ਕਹਤੇ ਹੈ
0: ਜੀ।
1: ਵਕਤ ਕਮਜ਼ੋਰ ਕੋ ਮੂੰਹ ਜ਼ੋਰ ਬਣਾ ਦੇਤਾ ਹੈ, ਸ਼ਾਮ ਕੋ ਡੂਬਾ ਮਗਰ ਸੁਬਹ ਮੇਂ ਖਾਵਰ ਨਿਕਲਾ, ਘਰ ਬਦਲਨੇ ਸੇ ਵੀ ਤਕਦੀਰ ਬਦਲ ਜਾਤੀ ਹੈ, ਘਰ ਬਦਲਨੇ ਸੇ ਵੀ ਤਕਦੀਰ ਬਦਲ ਜਾਤੀ ਹੈ, ਸੀਪ ਮੇਂ ਪਾਣੀ ਪੜਾ ਬਣ ਕੇ ਗੋਹਰ ਨਿਕਲਾ।
0: ਹਾਏ ਹਾਏ ਹਾਏ ਹਾਏ, ਬੇਸ਼ੱਕ, ਵਾਹ ਵਾਹ, ਬਹੁਤ ਖੂਬ ਬਹੁਤ ਖੂਬ।
1: ਜੋ ਮੇਰੇ ਜ਼ਹਿਨੋ ਤਖੈਯੁਲ ਮੇਂ ਬਹੁਤ ਉੱਚਾ ਥਾ,
0: ਆਹਾ,
1: ਜੋ ਮੇਰੇ ਜ਼ਹਿਨੋ ਤਖੈਯੁਲ ਮੇਂ ਬਹੁਤ ਉੱਚਾ ਥਾ,
0: ਉੱਚਾ ਥਾ,
1: ਉਸਕਾ ਕੱਦ ਤਾਲਬੇ ਦੁਨੀਆ ਕੇ ਬਰਾਬਰ ਨਿਕਲਾ।
0: ਆਹਾ, ਵਾਹ ਵਾਹ ਵਾਹ ਵਾਹ, ਬਹੁਤ ਖੂਬ।
1: ਏਕ ਰੋਟੀ ਕੇ ਬਦਲੇ ਏਕ ਰੋਟੀ ਕੇ ਇਵਜ ਦੇ ਗਿਆ ਜੰਨਤ ਕੀ ਦੁਆ, ਏਕ ਰੋਟੀ ਕੇ ਇਵਜ ਦੇ ਗਿਆ ਜੰਨਤ ਕੀ ਦੁਆ, ਮੇਰੇ ਕੂਚੇ ਕਾ ਭਿਖਾਰੀ ਵੀ ਮੁਖੈਯਰ ਨਿਕਲਾ।
0: ਹਾਏ ਹਾਏ ਹਾਏ, ਵਾਹ ਵਾਹ, ਬਹੁਤ ਖੂਬ ਬਹੁਤ ਖੂਬ।
1: ਅਕਸੀ ਸ਼ੇਰ ਕਹਤੇ ਹੈਂ, ਜਿਸ ਕੇ ਜ਼ਿੰਮੇ ਥੀ ਮੇਰੇ ਘਰ ਕੀ ਹਿਫਾਜ਼ਤ ਮੁਸਤਰ, ਜਿਸ ਕੇ ਜ਼ਿੰਮੇ ਥੀ ਮੇਰੇ ਘਰ ਕੀ ਹਿਫਾਜ਼ਤ ਮੁਸਤਰ, ਦੁਸ਼ਮਨੋ ਕਾ ਮੇਰੇ ਵੋ ਸ਼ਖਸ ਵੀ ਹਮਸਰ ਨਿਕਲਾ।
0: ਆਹਾ ਹਾ ਹਾ, ਬਹੁਤ ਖੂਬ ਬਹੁਤ ਖੂਬ।
1: ਪੰਜਾਬੀ
0: ਜੀ ਜੀ, ਬੰਦਿਆ ਕਿਤਨੇ ਪੈਰ ਪਸਾਰੇ ਨੀ,
1: ਜਾਣ ਦੱਸ ਇੱਥੇ ਸਾਰੇ ਝੂਠੇ ਸਾਜ ਸਹਾਰੇ ਨੇ।
0: ਵਾਹ ਵਾਹ ਵਾਹ ਵਾਹ, ਬਹੁਤ ਖੂਬ।
1: ਵਿੱਚ ਹਯਾਤੀ ਆ ਕੇ ਬੰਦਿਆ ਕਿੰਨੇ ਪੈਰ ਪਸਾਰੇ ਨੇ, ਜਾਣ ਦੱਸ ਇੱਥੇ ਸਾਰੇ ਝੂਠੇ ਸਾਜ ਸਹਾਰੇ ਨੇ।
0: ਵਾਹ,
1: ਆਪਣੇ ਦੇਸ਼ ਨੂੰ ਜਾਣਾ ਪੈਂਦਾ ਉਸ ਦੇ ਇੱਕ ਬੁਲਾਵੇ ਤੇ।
0: ਆਹ, ਬੇਸ਼ੱਕ ਬੇਸ਼ੱਕ। ਵਾਹ,
1: ਮਿੱਟੀ ਦੇ ਇਸ ਪੁਤਲੇ ਪੱਲੇ ਜਿੰਨੇ ਸਾਹ ਉਧਾਰੇ ਨੇ।
0: ਆਹਾ ਜੀ, ਮਿੱਟੀ ਦੇ ਇਸ ਪੁਤਲੇ ਪੱਲੇ ਜਿੰਨੇ
1: ਸਾਹ। ਬੁਝੇ ਹੋਏ ਅੰਗਾਰੇ ਸਜਣਾ ਦੂਰੋਂ ਇੰਜੀ ਜਗਦੇ ਨੇ। ਬੁਝੇ ਹੋਏ ਅੰਗਾਰੇ ਸਜਣਾ ਦੂਰੋਂ ਇੰਜੀ ਜਗਦੇ ਨੇ, ਅੱਖਾਂ ਦਾ ਇਤਬਾਰ ਗਵਾਇਆ ਹੱਥ ਵੀ ਆਪਣੇ ਸਾੜੇ
0: ਨੇ। ਵਾਹ ਵਾਹ ਵਾਹ ਵਾਹ, ਬਹੁਤ ਖੂਬ, ਮੁਕਰਰ ਮੁਕਰਰ।
1: ਬੁਝੇ ਹੋਏ ਅੰਗਾਰੇ ਸਜਣਾ ਦੂਰੋਂ ਇੰਜੀ ਜਗਦੇ ਨੇ, ਅੱਖਾਂ ਦਾ ਇਤਬਾਰ ਗਵਾਇਆ ਹੱਥ ਵੀ ਆਪਣੇ ਸਾੜੇ ਨੇ,
0: ਆਪਣੇ ਸਾੜੇ ਨੇ। ਵਾਹ,
1: ਬਹੁਤਾ ਮਾਣ ਮੁਸੀਬਤ ਬਣ ਕੇ ਲੋਕ ਅਵਲੜੇ, ਰੋਗ ਅਵਲੜੇ ਲਾਉਂਦਾ ਹੈ,
0: ਰੋਗ ਅਵਲੜੇ ਲਾਉਂਦਾ।
1: ਬਹੁਤਾ ਮਾਣ ਮੁਸੀਬਤ ਬਣ ਕੇ ਰੋਗ ਅਵਲੜੇ ਲਾਉਂਦਾ ਹੈ, ਨਜ਼ਰਾਂ ਫੇਰ ਤਮਾਸ਼ਾ ਵੇਖਣ ਜਿਹੜੇ ਜਾਣ ਤੋਂ ਪਿਆਰੇ ਨੇ।
0: ਹਾਏ ਹਾਏ ਹਾਏ, ਨਜ਼ਰਾਂ ਫੇਰ ਤਮਾਸ਼ਾ ਵੇਖਣ ਜਿਹੜੇ ਜਾਣ ਤੋਂ ਪਿਆਰੇ ਨੇ। ਵਾਹ ਵਾਹ, ਬਹੁਤ ਖੂਬ।
1: ਕੂੜੀ ਰਮਜ ਹਯਾਤੀ ਵਾਲੀ ਪਾ ਭੁਲੇਖੇ ਲੁੱਟਦੀ ਹੈ। ਗੂੜੀ ਰਮਜ ਹਯਾਤੀ ਵਾਲੀ ਪਾ ਭੁਲੇਖੇ ਲੁੱਟਦੀ ਹੈ, ਚੋਖੇ ਸਾਹ ਅਸਾਂ ਵੀ ਇੱਥੇ ਇੱਕ ਇੱਕ ਕਰਕੇ ਹਾਰੇ ਨੇ।
0: ਵਾਹ,
1: ਆਖਿਆ ਨਹੀਂ ਸੀ ਦਿਲ ਦਾ ਲਾਣਾ ਡਾਢਾ ਭੈੜਾ ਹੁੰਦਾ ਹੈ।
0: ਆਹਾ,
1: ਆਖਿਆ ਨਹੀਂ ਸੀ ਦਿਲ ਦਾ ਲਾਣਾ ਡਾਢਾ ਭੈੜਾ ਹੁੰਦਾ ਹੈ, ਇੱਥੇ ਐਵੇਂ ਟਹਿ ਜਾਂਦੇ ਨੇ ਜਿਹੜੇ ਮਾਲ ਉਸਾਰੇ ਨੇ।
0: ਆਹਾ, ਵਾਹ ਵਾਹ ਵਾਹ ਵਾਹ, ਬਹੁਤ ਖੂਬ।
1: ਆਖਰੀ ਇਹ ਕਹਿੰਦੇ ਨੇ, ਜਿੱਥੇ ਪਿਆਰ ਦਾ ਡੇਰਾ ਹੋਵੇ,
0: ਜਿੱਥੇ ਪਿਆਰ ਦਾ ਡੇਰਾ ਹੋਵੇ,
1: ਜਿੱਥੇ ਪਿਆਰ ਦਾ ਡੇਰਾ ਹੋਵੇ, ਅਕਲ ਪਨਾਵਾਂ ਮੰਗਦੀ ਹੈ।
0: ਆਹਾ,
1: ਤੁਸੀਂ ਕਹਿੰਦੇ ਨਾ ਪਿਆਰ ਨਾਲ ਸ਼ਫਾ ਮਿਲਦੀ ਹੈ, ਉਹ ਕਹਿੰਦਾ ਜਿੱਥੇ ਪਿਆਰ ਦਾ ਡੇਰਾ ਹੋਵੇ, ਅਕਲ ਪਨਾਵਾਂ ਮੰਗਦੀ
0: ਮੰਗਦੀ ਹੈ,
1: ਮਿੰਟੋ ਪਹਿਲਾਂ ਭੁੱਲਣ ਸਾਰੇ ਜਿੱਥੇ ਸੋਚ ਵਿਚਾਰੇ ਨੇ।
0: ਵਾਹ ਵਾਹ ਵਾਹ ਵਾਹ,
1: ਪਹਿਲਾਂ ਭੁੱਲਣ ਸਾਰੇ ਜਿੱਥੇ ਸੋਚ ਵਿਚਾਰੇ।
0: ਵਾਹ ਵਾਹ, ਬਹੁਤ ਖੂਬ ਬਹੁਤ ਖੂਬ।
1: ਜਿੱਥੇ ਪਿਆਰ ਦਾ ਡੇਰਾ ਹੋਵੇ, ਅਕਲ ਪਨਾਵਾਂ ਮੰਗਦੀ
0: ਹੈ, ਪਨਾਵਾਂ ਮੰਗਦੀ। ਵਾਹ ਵਾਹ, ਬਹੁਤ ਖੂਬ, ਜ਼ਬਰਦਸਤ। ਆਪਨੇ ਤਾਂ ਪੂਰਾ ਜਵਾਬ ਦੇ ਦਿੱਤਾ ਜੀ। ਤਾਉਲਾ ਇਸਾ ਕੇਲਵੀ ਕੋ ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਤਸ਼ਰੀਫ ਲਾਣੇ ਕਾ, ਔਰ ਇਤਨਾ ਪਿਆਰੇ ਕਲਾਮ ਸੁਣਾਨੇ ਕਾ, ਔਰ ਪੰਜਾਬੀ ਚ ਮੰਗਦੀ। ਵਾਹ ਵਾਹ, ਬਹੁਤ ਖੂਬ, ਜ਼ਬਰਦਸਤ। ਆਪਨੇ ਤਾਂ ਪੂਰਾ ਜਵਾਬ ਦੇ ਦਿੱਤਾ ਜੀ। ਤਾਉਲਾ ਇਸਾ ਕੇਲਵੀ ਕੋ ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਤਸ਼ਰੀਫ ਲਾਣੇ ਕਾ, ਔਰ ਇਤਨਾ ਪਿਆਰੇ ਕਲਾਮ

ਅੱਜ ਤੁਸੀਂ ਗਏ ਮਿਲ ਸਾਡਾ ਹਾਰ ਗਿਆ ਦਿਲ, ਅੱਜ ਤੁਸੀਂ ਗਏ ਮਿਲ ਸਾਡਾ ਹਾਰ ਗਿਆ ਦਿਲ, ਬਾਜ਼ੀ ਜਿੱਤ ਲਈ ਪਿਆਰ ਨੇ ਹੋ ਪਿਆਰ ਨੇ। ਬਹੁਤ ਹੀ ਖੂਬਸੂਰਤ ਗੀਤ ਆ, ਔਰ ਮਹਿੰਦੀ ਹਸਨ ਕੀ ਆਵਾਜ਼ ਔਰ ਨੂਰਜਹਾਂ ਕੀ ਆਵਾਜ਼, ਦਿਲ ਮੇਂ ਉਤਰ ਜਾਣੇ ਵਾਲੀ ਆਵਾਜ਼ ਔਰ ਸ਼ਾਇਰੀ ਤੋ ਕਮਾਲ ਕੀ ਹੋਤੀ ਹੈ। ਪਤਾ ਨਹੀਂ ਜਿਸ ਦਿਨ ਮੇਰੇ ਮੁਝੇ ਯੇ ਗੀਤ ਮਿਲਾ, ਵੈਸੇ ਹੀ ਦੇਖ ਰਿਹਾ ਥਾ ਯੂਟਿਊਬ ਪਰ, ਤੋ ਮੈਨੇ ਇਤਨੀ ਦਫ਼ਾ ਸੁਣਾ ਦਿਲ ਨਹੀਂ ਭਰਾ, ਮੈਨੇ ਅੱਜ ਆ ਕੇ ਨਾਮ ਕੀਆ। ਚੌਧਰੀ ਮੁਜ਼ੱਫਰ ਸਾਹਿਬ ਆਪ ਵੀ ਸ਼ਾਮਿਲ ਹੋਏ, ਆਪਨੇ ਕਿਹਾ ਮੈਂ ਥੋੜ੍ਹਾ ਲੇਟ ਹੋ ਗਿਆ, ਸੁਣ ਰਿਹਾ ਥਾ ਲੇਕਿਨ ਕਾਲ ਨਹੀਂ ਕੀ, ਤੋ ਅਭੀ ਕਾਲ ਆਪਕੇ ਆਈ। ਆਪਕੀ ਤਰਫ ਸੇ ਭਾਈ ਰੁਖਸਾਰ ਸਾਹਿਬ ਨੇ ਵੀ ਗੀਤ ਪਲੇਅ ਕਰਵਾਇਆ ਔਰ ਭਾਈ ਸ਼ਕੀਲ ਸਾਹਿਬ ਨੇ ਵੀ, ਔਰ ਆਪਕੀ ਤਰਫ ਸੇ ਵੀ ਹਮਨੇ ਪਲੇਅ ਕਰ ਦੀਏ ਸਾਰੇ ਗੀਤ। ਅਭੀ ਆਪਕਾ ਹੋਤਾ ਹੈ ਕਿ ਆਪਨੇ ਕਿਹਾ ਕਿ ਪੰਜਾਬੀ ਵੀ ਸਾਹ ਸ਼ਾਮਿਲ ਕੀਆ ਕਰੇ, ਤੋ ਮੈਂ ਕਭੀ ਕਭੀ ਤੜਕਾ ਕਹਿਤਾ ਥਾ ਪੰਜਾਬੀ ਕਾ, ਅਭੀ ਮੈਨੇ ਸੋਚਾ ਨਹੀਂ ਤੜਕਾ ਨਹੀਂ ਆਧਾ ਘੰਟਾ ਪੰਜਾਬੀ ਕੇ ਕਰ ਲਿਆ ਕਰੇਂਗੇ, ਔਰ ਅਭੀ ਮੈਨੇ ਪੰਜਾਬੀ ਕਾ ਹੀ ਕਿਉਂ ਕਰ ਦੀਏ ਗੀਤ ਸਾਰੇ। ਤੋ ਯੇ ਗੀਤ ਆਨੇ ਵਾਲਾ ਗੀਤ ਵੀ ਆਪਣੇ ਨਾਮ ਕਰੇਂਗੇ, ਆਪਕੇ ਨਾਮ ਔਰ ਆਪਕੀ ਤਰਫ ਸੇ ਸਭ ਦੋਸਤੋਂ ਕੇ ਨਾਮ, ਔਰ ਬਾਈ ਤਨਵੀਰ ਸਾਹਿਬ ਆਪਕੇ ਨਾਮ ਵੀ ਯਹੀ ਗੀਤ ਹੋਗਾ ਔਰ ਜਿਤਨੇ ਸਾਮੀਨ ਸਭੀ ਕੇ ਨਾਮ ਯੇ ਗੀਤ। ਕਭੀ ਯੂੰ ਵੀ ਆ ਮੇਰੇ ਰੂਬਰੂ ਤੁਝੇ ਪਾ ਤੁਝੇ ਪਾਸ ਪਾ ਕੇ ਮੈਂ ਰੋ ਪੜੂੰ, ਕਭੀ ਯੂੰ ਵੀ ਆ ਮੇਰੇ ਰੂਬਰੂ ਤੁਝੇ ਪਾਸ ਪਾ ਕੇ ਮੈਂ ਰੋ ਪੜੂੰ, ਮੁਝੇ ਮੰਜ਼ਲੇ ਇਸ਼ਕ ਪੇ ਹੋ ਯਕੀਨ, ਮੁਝੇ ਮੰਜ਼ਲੇ ਇਸ਼ਕ ਪੇ ਹੋ ਯਕੀਨ, ਤੁਝੇ ਧੜਕਨੋ ਮੈਂ ਸੁਨਾ ਕਰੂੰ, ਮੁਝੇ ਮੰਜ਼ਲੇ ਇਸ਼ਕ ਪੇ ਹੋ ਯਕੀਨ, ਤੁਝੇ ਧੜਕਨੋ ਮੈਂ ਸੁਨਾ ਕਰੂੰ, ਕਭੀ ਸਜਾ ਲੂੰ ਤੁਝਕੋ ਆਂਖੋਂ ਮੇਂ, ਕਭੀ ਸਜਾ ਲੂੰ ਤੁਝਕੋ ਆਂਖੋਂ ਮੇਂ, ਕਭੀ ਤਸਬੀਹੋਂ ਮੇਂ ਪੇ ਪੜਾ ਕਰੂੰ, ਕਭੀ ਸਜਾ ਲੂੰ ਤੁਝਕੋ ਆਂਖੋਂ ਮੇਂ, ਕਭੀ ਤਸਬੀਹੋਂ ਪੇ ਪੜਾ ਕਰੂੰ, ਕਭੀ ਚੂਮ ਲੂੰ ਤੇਰੇ ਹੱਥ ਕੋ, ਕਭੀ ਚੂਮ ਲੂੰ ਤੇਰੇ ਹੱਥੋਂ ਕੋ, ਕਭੀ ਤੇਰੇ ਦਿਲ ਮੇਂ ਬਸਾ ਕਰੂੰ, ਕਭੀ ਚੂਮ ਲੂੰ ਤੇਰੇ ਹੱਥੋਂ ਕੋ, ਕਭੀ ਤੇਰੇ ਦਿਲ ਮੇਂ ਬਸਾ ਕਰੂੰ, ਕਭੀ ਯੂੰ ਵੀ ਆ ਮੇਰੇ ਰੂਬਰੋ, ਕਭੀ ਯੂੰ ਵੀ ਯੂੰ ਵੀ ਆ ਮੇਰੇ ਰੂਬਰੋ, ਤੁਝੇ ਪਾ ਕੇ ਮੈਂ ਰੋ ਪੜੂੰ, ਤੁਝੇ ਪਾ ਕੇ ਮੈਂ ਰੋ ਪੜੂੰ।

ਮੁੱਖ ਤੇਰਾ ਚੰਨਾ ਕਿੱਡਾ ਪਿਆਰਾ ਲੱਗਦਾ ਹੈ ਹੋ, ਮੁੱਖ ਤੇਰਾ ਚੰਨਾ ਕਿੱਡਾ ਪਿਆਰਾ ਲੱਗਦਾ ਹੈ ਹੋ, ਚੰਨ ਤੇਰੇ ਅੱਗੇ ਸਾਨੂੰ ਤਾਰਾ ਲੱਗਦਾ ਹੈ ਹੋ, ਚੰਨ ਤੇਰੇ ਅੱਗੇ ਸਾਨੂੰ ਤਾਰਾ ਲੱਗਦਾ ਹੋ। ਬਹੁਤ ਹੀ ਖੂਬਸੂਰਤ ਗੀਤ ਆਪਣੇ ਸਮਾਤ ਫਰਮਾਇਆ ਸਾਹਿਬ ਮੀਨ ਮਹਿੰਦੀ ਹਸਨ ਔਰ ਨੂਰਜਹਾਂ ਕੀ ਆਵਾਜ਼ ਮੇਂ। ਇਹ ਪੰਜਾਬੀ ਕਾ ਸਿਲਸਿਲਾ ਸ਼ੁਰੂ ਹੋ ਗਿਆ ਹੈ, ਅਬ ਦੇਖਤੇ ਹੈ ਆਗੇ ਵਾਲਾ ਗੀਤ ਜੋ ਹੈ ਵੋ ਆਪਕੇ ਨਾਮ ਕਰਨਾ ਚਾਹੇਂਗੇ, ਅਜ਼ੀਮ ਮੁਸਾਫਰ ਸਾਹਿਬ ਆਪਕੇ ਨਾਮ ਕਰਨਾ ਚਾਹੇਂਗੇ ਇਹ ਗੀਤ ਔਰ